0: ਕਹੂ ਖਬਰੂ ਨਕੂ ਗੜੀ ਬਰ ਬਰ ਕੰਬਸ਼ੀਲਕਾ ਗ ਮਨਤ ਗਾਈ ਤੁਜ ਸੰਗਸ਼ੀਲਕਾ
1: ਸੰਗੋ ਕਸ਼ੀ ਮੇਰੀ ਸਤ ਤੋ ਮਨਤ ਮਾਝਾ ਗਲਤ।